0: ਪੁੱਤਰ ਆ ਤੇਰਾ ਦੂਲਾ ਨਹੀਂ ਹੈ, ਇਹ ਤਾਂ ਖਿਡੌਣਾ ਹੈ।
1: ਨਹੀਂ, ਇਹੀ ਹੈ ਮੇਰਾ ਦੁਲਹਾ।